0: Ready?
1: Ready!
0: To learn!
1: Yes!
0: To play!
1: Absolutely!
0: To grow!
1: With Maserati!
2: In school season, har din ko fuel kare delicious aur nutritious Maserati fresh products ke saath.
1: Milk, cheese, yogurt, lemonade, eggs!
2: Breakfast se lekar lunch box aur snacks tak, Maserati hai aapki puri family ke liye perfect choice.
3: Grow with Maserati, freshly from Qatar.
4: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ। ਭਜਨ ਮਾਨ, ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM, ਜੀਓ ਬਿੰਦਾਸ।
5: ਆਲ ਆਫ ਸੁਨੋ ਰੇਡੀਓ ਨੈਟਵਰਕ, ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ।
6: ਇਸਕੇ ਸਵੈਗ ਪੇ ਮੁੰਡੇ ਜਾਤੇ ਹੈ ਦਿਲ ਹਾਰ ਕੇ, ਲੜਕੀ ਕੋ ਪਸੰਦ ਹੈ ਕੜਕ ਚਾਏ ਮਲਾਈ ਮਾਰ ਕੇ। भैया बनाइए अपनी इवनिंग को जबरदस्त, कतर की नंबर 1 आरजे,
7: आरजे सिमरन के साथ।
8: Zabardast evening, make you drive golden with.
9: Biggest jewelry festival is now happening at Joyalukkas. Joyalukkas brings you a golden chance to save 40% off on making charges for gold and diamond jewelry.
10: Lulu, hypermarkets, supermarkets and department stores, where the world comes to shop.